ਮਿਲ ਕਰ ਗੋਪਾ ਮੰਗਲ ਗਾਵੇ, ਮਿਲ ਕਰ ਗੋਪਾ ਮੰਗਲ ਗਾਵੇ, ਸਦੇ ਸੁਣੇ ਸ਼ਿੰਗਾਰਾ, ਸਦੇ ਸੁਣੇ ਸ਼ਿੰਗਾਰਾ ਰੇ, ਤੁਮ ਸੁਣੇ ਨਵਾਲਾ ਗਲਹੀ।